हाथ में कोई ना साध बिन साध ना दिसे जग विच कोआ रहो संत हाटोर।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗਾਂ ਦੀ ਤਰਤੀਬ ਅਜਿਹੀ ਰੱਖੀ ਹੈ ਕਿ ਆਤਮਕ ਜਗਤ ਦਾ ਟੁੰਡਾਊ ਜੀਵ ਰਾਗਾਂ ਵਿੱਚੋਂ ਦੀ ਲੰਘਦਾ ਤੇ ਵਿਚਰਦਾ ਸਫਲਤਾ ਦੀ ਸੀੜੀ ਚੜ੍ਹ ਜਾਂਦਾ ਹੈ। ਸ੍ਰੀ ਰਾਗ ਨੂੰ ਪ੍ਰਥਮ ਸਥਾਨ ਦੇ ਕੇ ਦਰਸਾਇਆ ਕਿ ਅਗਿਆਨਤਾ ਦੇ ਹਨੇਰੇ ਵਿੱਚ ਜੀਵ ਦਾ ਸਫ਼ਰ ਸ਼ੁਰੂ ਹੋਇਆ ਤੇ ਘਾਲ ਕਮਾਈ ਕਰਦਿਆਂ ਕਰਦਿਆਂ ਬਖਸ਼ਿਸ਼ਾਂ ਪ੍ਰਾਪਤ ਕਰ ਜੀਵਨ ਵਿੱਚ ਸਫਲਤਾ ਦੀ ਪ੍ਰਭਾਤ ਚੜ੍ਹ ਗਈ। ਜੋ ਤਲਖੀ ਆਰੰਭ ਵਿੱਚ ਸੀ ਉਹ ਹੁਣ ਖਤਮ ਹੋ ਗਈ ਤੇ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ। ਹੁਣ ਕਾਮ ਕ੍ਰੋਧ ਆਦਿਕ ਨੇੜੇ ਨਹੀਂ ਟੁੱਕਣਗੇ। ਕਾਮ ਕ੍ਰੋਧ ਸਿਓ ਥਾਟ ਨਾ ਬਣਿਆ, ਕਿਉਂਕਿ ਗੁਰ ਉਪਦੇਸ਼ ਮੋਹਿਕਾ ਨਹੀਂ ਸੁਣਿਆ। ਅਤੇ ਫਿਰ ਮੰਨਿਆ ਹੈ ਇੱਥੇ ਅੱਪੜ ਕੇ ਜਿਨਸ ਭੇਦ ਵੀ ਮੁੱਕ ਗਏ, ਕਿਉਂਕਿ ਏਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ। ਪ੍ਰਭਾਤ ਵੇਲੇ ਦੇ ਰਾਗਾਂ ਵਿੱਚੋਂ ਪ੍ਰਭਾਤੀ ਇੱਕ ਅਤਿਅੰਤ ਮਨੋਹਰ ਅਤੇ ਨਵੇਕਲਾ ਰਾਗ ਹੈ। ਇਸ ਰਾਗ ਦੇ ਸਮੁੱਚੇ ਚਲਨ ਵਿੱਚ ਭੈਰਵ, ਰਾਮਕਲੀ, ਲਲਿਤ ਆਦਿ ਰਾਗਾਂ ਦੀ ਰੰਗਤ ਦ੍ਰਿਸ਼ਟੀ ਗੋਚਰ ਹੁੰਦੀ ਹੈ, ਪਰ ਇਹ ਆਪਣੇ ਸੁਤੰਤਰ ਨਿਯਮਾਂ ਦੇ ਆਧਾਰ ਤੇ ਉਹਨਾਂ ਨਾਲੋਂ ਸਹਿਜੇ ਹੀ ਨਿਖੜ ਜਾਂਦਾ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਮੱਧਮ ਅਤੇ ਨਿਸ਼ਾਦ ਵਰਜਿਤ ਹਨ ਅਤੇ ਅਬਰੋਹ ਵਿੱਚ ਮੱਧਮ ਵਰਜਿਤ ਹੈ। ਇਸ ਦਾ ਵਾਦੀ ਸਵਰ ਛੜਜ ਅਤੇ ਸੰਵਾਦੀ ਪੰਚਮ ਅਤੇ ਗਾਉਣ ਦਾ ਸਮਾਂ ਪ੍ਰਭਾਤ ਵੇਲੇ ਪ੍ਰਥਮ ਪਹਿਰ। ਪਹਿਲਾ ਸ਼ਬਦ ਸਰਵਣ ਕਰੋ ਡਾਕਟਰ ਜਗੀਰ ਸਿੰਘ ਜੀ ਪਾਸੋਂ। ਸ਼ਬਦ ਦੀ ਪਹਿਲੀ ਤੁਕ ਲੋਗਾ ਭਰਮ ਨਾ ਭੁੱਲੋ ਭਾਈ ਅਤੇ ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੀ ਆਰੰਭਲੀ ਤੁਕ ਹੈ ਬੋਲੋ ਸੱਚ ਨਾਮ ਕਰਤਾਰ। ਪਹਿਲਾ ਸ਼ਬਦ ਡਾਕਟਰ ਜਗਰੀਤ ਸਿੰਘ ਜੀ ਪਾਸੋਂ, ਸਰਵਣ ਕਰੋ ਲੋਗਾ ਭਰਮ ਨਾ ਭੁੱਲੋ ਭਾਈ।

شاہنشاہ گرو گوبند سنگھ، حق حق آئین گرو گوبند سنگھ۔

ਤੈਨੂੰ ਚੇਤੇ ਨਹੀਂ ਆਉਂਦਾ ਜਿਹੜੇ ਤੇਰੇ ਦੁਸ਼ਮਣ ਨੇ ਜਿਨ੍ਹਾਂ ਨੇ ਚੁੱਕ ਕੇ ਤੈਨੂੰ ਅੱਗ ਵਿੱਚ ਸੁੱਟਣਾ ਉਹ ਤੇਰੇ ਮਿੱਤਰ ਨੇ ਕੈਸੀ ਇਹ ਅਚਰਜ ਖੇਡ ਹੈ

ਰੇਤ ਨੂੰ। ਰੇਤ ਦੇ ਘਰ ਵਿੱਚ ਕੋਈ ਮਨੁੱਖ ਬੈਠ ਕੇ ਹੱਸੇ ਖੇਡੇ ਖੁਸ਼ੀਆਂ ਕਰੇ, ਉਹਨੂੰ ਪਤਾ ਨਹੀਂ ਇਹ ਅਚਾਨਕ ਆ ਕੇ ਡਿੱਗ ਪੈਣੇ ਥੱਲੇ ਦੱਬ ਜਾਵਾਂਗਾ। ਪਰ ਇਹ ਤਾਂ ਪ੍ਰਸੰਨਤਾ ਵਿੱਚ ਹੋ ਰਿਹਾ, ਖੁਸ਼ ਹੋ ਰਿਹਾ। ਹਜ਼ੂਰ ਕਹਿੰਦੇ ਨੇ ਉਹ ਢੇਰ ਜਿਸ ਘਰ ਨੂੰ ਤੂੰ ਪੱਕਾ ਸਮਝਦੇ ਉਹ ਘੜੇ ਦੀ ਤਰ੍ਹਾਂ ਟੁੱਟ ਜਾਣੇ। ਹਜ਼ੂਰ ਫਰਮਾਨ ਜੀ।

ਮੇਰੇ ਗੁਆਂਢੀ ਮਰ ਜਾਣਗੇ, ਹੋਰ ਵੱਡੇ ਵੱਡੇ ਵੀ ਮਰ ਜਾਣਗੇ, ਪਰ ਮੈਂ ਨਹੀਂ ਮਰਨਾ। ਇਹ ਪ੍ਰਤੀਕ ਹੋ ਗਿਆ ਇਸ ਨੂੰ। ਹਜ਼ੂਰ ਕਹਿੰਦੇ ਨੇ, ਕਿਤਨੇ ਭੁਲੇਖੇ ਲੱਗੇ ਨੇ ਐ ਮਨੁੱਖ ਤੈਨੂੰ,

ਕ੍ਰੋਧ ਨਾਲ ਪਿਆਰ ਕਰਦੇ। ਹਜ਼ੂਰ ਫਰਮਾਉਂਦੇ ਝੂਠ ਬੋਲਣਾ ਮੁਰਦਾਰ ਖਾਣਾ ਚੰਗਾ ਲੱਗਦਾ, ਕਿਸੇ ਨਾਲ ਧਰੋਹ ਕਰਨਾ ਇਹ ਇਹਨੂੰ ਮਿੱਠੇ ਲੱਗਦੇ ਨੇ। ਹਜ਼ੂਰ ਕਹਿੰਦੇ ਨੇ ਐ ਵਾਹਿਗੁਰੂ ਇਹਨਾਂ ਨੂੰ ਰੱਖ ਲੈ ਇਹਨਾਂ ਔਗਣਾ ਤੋਂ।

0: ਚਿਕਨ ਬੜਾ ਸੀ, ਸਨਾਟੇ ਦਾ ਮੀਂਹ ਵੀ ਸੀ ਭਿੱਜ ਗਿਆ। ਹੁਣ ਅੱਗ ਕੋਈ ਨੀ, ਡੱਬੀ ਕੋਈ ਨੀ, ਲੱਕੜਾਂ ਕਿਹਦੇ ਨਾਲ ਕਰੇ, ਪਾਣੀ ਕਿਸ ਤਰ੍ਹਾਂ ਹੋਏ? ਇਹ ਬਾਬਿਆਂ ਦੇ ਆਪਣੇ ਮੁਖਾਰ ਪਿੰਡ ਦੀ ਸਾਖੀ ਹੈ। ਬਾਬਾ ਰਾਮ ਸਿੰਘ ਮਹਾਰਾਜ, ਬਾਬੇ ਕਹਿਣ ਲੱਗੇ, ਜਪਣਾ ਨਾਮ ਹੈ, ਟਾਈਮ ਇੰਨਾ ਹੈ ਨੀ, ਜ਼ਿੰਦਗੀ ਛੋਟੀ ਹੈ, ਸਾਡੀ ਅਕਲਾਂ ਮੋਟੀਆਂ ਨੇ, ਜਪਾਂਗੇ ਕਿਸ ਤਰ੍ਹਾਂ? ਬਾਬੇ ਕਹਿਣ ਲੱਗੇ, ਇੰਜ ਕਰਨੇ ਆ, ਐਵੇਂ ਅੱਧੀ ਕੁ ਦਿਹਾੜੀ ਕਰ ਲਿਆ ਕਰੀ। ਬਾਬਾ ਜੀ ਭਾਈ ਲਾਲੋ ਦੇ ਘਰ ਦਾ ਜਨਮ ਦਿਨ ਸੀ ਉਹਨਾਂ, ਇਸ ਘਰਾਣੇ ਵਿੱਚ ਧੰਨ ਭਾਈ ਲਾਲੋ ਜਿਹਦੇ ਘਰ ਗੁਰੂ ਨਾਨਕ ਸਾਹਿਬ 5 ਦਿਨ ਰਹੇ ਜਦੋਂ ਪਹਿਲੀ ਉਦਾਸੀ ਤੁਰੇ। ਮਰਦਾਨੇ ਨੇ ਕਿਹਾ, ਕਿੱਧਰ ਜਾਣਾ? ਕਹਿਣ ਲੱਗੇ ਤੁਰਿਆ ਚੱਲ। ਗਰੀਬ ਨਵਾਜ ਇੰਨੀਆਂ ਟਾਰੀਆਂ, ਕਹਿੰਦੀ ਪਿੱਠ ਕਰ ਇਹਨਾਂ ਵੱਲ, ਸਾਨੂੰ ਜਿਹਦੀ ਤਲਾਸ਼ ਹੈ ਜਦੋਂ ਮੰਜ਼ਲ ਆ ਗਈ ਪਤਾ ਲੱਗ ਜਾਏ। ਗਰੀਬ ਨਵਾਜ ਕਿੱਧਰ ਤੁਰੇ ਜਾਂਦੇ ਹੋ? ਤੇ ਹਨੇਰਾ ਪੈ ਗਏ। ਮਰਦਾਨਿਆ ਐਸੇ ਰੱਬ ਦੇ ਪਿਆਰੇ ਕੋਲ ਜਾ ਰਹੇ ਆ, ਉਹਦਾ ਤੇ ਮੇਰਾ ਸਰਬੰਧ ਹੈ। ਹਨ ਗੁਰੂ ਨਾਨਕ ਪਾਤਸ਼ਾਹ ਜਦੋਂ ਇਹ ਤੁਰੇ, ਅੱਜ ਫਰੀਦ ਸਾਹਿਬ ਘਰੋਂ ਚੱਲੇ, ਅੱਗ ਨਹੀਂ ਮਿਲ ਰਹੀ, ਦੂਰੋਂ ਇੱਕ ਦੇਖਿਆ ਮਕਾਨ ਵਿੱਚ ਲੋਹ ਹੈ, ਰੇਤਲੇ ਟਿੱਬੇ ਸੀ ਅਜਮੇਰ ਸ਼ਰੀਫ ਵੱਲ, ਇੱਕ ਬਹੁਤ ਵੱਡੀ ਅਟਾਰੀ ਤੇ ਵਿੱਚ ਜਗ ਰਹੀ ਸੀ ਲੰਮ। ਫਰੀਦ ਸਾਹਿਬ ਨੇ ਜਾ ਕੇ ਦਰਵਾਜ਼ਾ ਖੜਕਾਇਆ, ਗ੍ਰਿਸਤੀਓ ਭਲਿਓ ਲੋਕੋ, ਉਹ ਕੰਜਰੀ ਦਾ ਘਰ ਸੀ, ਬੇਸਵਾ ਦਾ। ਬੇਸਵਾ ਕਹਿਣ ਲੱਗੀ, ਫਰੀਦ ਸਾਹਿਬ ਇਹ ਤੇ ਬੜੀ ਵੱਡੀ ਹਸਤੀ ਹੈ, ਪਹੁੰਚਣ ਵਾਲੀ, ਔਰ ਪਹੁੰਚ ਚੁੱਕੇ ਨੇ। ਉਹ ਵੀ ਉਸੇ ਪੀਰ ਨੂੰ ਜਾ ਕੇ ਜਪਦੀ ਸੀ ਮੁਦਰੇ ਤੋਂ ਬਾਅਦ। ਦਰਵਾਜ਼ਾ ਖੋਲ, ਤੁਸੀਂ ਕੌਣ? ਮੈਂ ਫਰੀਦ ਹਾਂ। ਕਿਸ ਤਰ੍ਹਾਂ ਆਏ ਹੋ? ਇਹ ਕੰਜਰੀ ਦਾ ਦੁਆਰਾ ਹੈ, ਬੇਸਵਾ। ਕਹਿਣ ਲੱਗੀ, ਮੈਂ ਅੱਗ ਲੈਣਾ ਹੈ। ਅੱਗ ਦੇ ਸਕਣੀ? ਕਹਿਣ ਲੱਗੀ, ਭਲਾ ਵੇਖਾਂ ਫਰੀਦ ਪੱਕਾ ਵੀ ਹੋਇਆ ਕਿ ਨਹੀਂ। ਕਹਿੰਦੀ, ਅੱਗ ਤੇ ਦੇ ਦਾਂਗੀ ਪਰ ਇਸਦੀ ਕੀਮਤ ਦੇਣੀ ਪਏਗੀ। ਫਰੀਦ ਕਹਿੰਦਾ, ਜੋ ਮਰਜ਼ੀ ਲੈ ਲਾ, ਮੇਰੀ ਜਿੰਦ ਵੀ ਹਾਜ਼ਰ ਹੈ, ਅੱਗ ਦੇ ਦੇ। ਕਹਿੰਦੇ, ਅੱਖ ਦਾ ਡੇਲਾ ਇੱਕ ਦੇ ਦੇ। ਲਿਆ ਫਿਰ ਕੋਈ ਚੀਜ਼, ਉਹਨੇ ਕਰ ਦਿੱਤੀ। ਫਰੀਦ ਨੇ ਅੱਖ ਦਾ ਡੇਲਾ ਕੱਢ ਕੇ ਤਲੀ ਤੇ ਰੱਖ ਦਿੱਤਾ, ਉੱਤੇ ਪੱਟੀ ਬੰਨ ਲਈ। ਕੰਦਰੀ ਕਹਿਣ ਲੱਗੀ, ਯਾ ਅੱਲਾ, ਤੇਰੇ ਜਪਣ ਵਾਲੇ ਕਮਾਲ, ਮੁਰਸ਼ਦ ਵਾਲੇ ਨੇ। ਉਹਨੇ ਡੱਬੀ ਦਿੱਤੀ, ਆਣ ਕੇ ਲੱਕੜਾਂ ਬਾਲੀਆਂ ਤੇ ਮੁਰਸ਼ਦ ਨੂੰ ਇਸ਼ਨਾਨ ਕਰਾਇਆ। ਮੁਰਸ਼ਦ ਹੋਏ ਖੁਸ਼। ਫਿਰ ਗੁਰੂ ਸਿੱਖ ਦੇ ਉੱਤੇ ਖੁਸ਼ ਹੋ ਜਾਏ ਤੇ ਕੋਈ ਫਿਰ ਚੀਜ਼ ਰੱਖਦਾ ਗੁਰੂ ਕੋਲ? ਸੱਤੀ ਪ੍ਰਕਾਰ ਦਾ ਕੀ, ਬਲਕਿ ਰਿਧੀਆਂ ਸਿੱਧੀਆਂ ਦੇ ਦਿੰਦਾ। ਰਸਾਮ ਪਾਈ, ਜਾਂ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਅੱਜ ਜਦੋਂ ਇੰਨੀ ਕਿਰਪਾ ਹੋਈ, ਬੜੇ ਪਿਆਰ ਨਾਲ ਮੁਰਸ਼ਿਦ ਨੂੰ ਕਿਹਾ, ਮਹਾਰਾਜ ਸੇਵਾ। ਕਹਿਣ ਲੱਗੇ, ਫਰੀਦ ਤੇਰੀ ਸੇਵਾ ਪੂਰੀ ਹੋਈ ਹੈ, ਅੱਜ ਕਿਸ ਤਰ੍ਹਾਂ ਪਾਣੀ ਗਰਮ ਕੀਤਾ ਜੀ, ਆਪ ਜਾਣੀ ਜਾਣ, ਅੱਖ ਤੇ ਪੱਟੀ ਕਿਉਂ ਬੰਨੀ ਹੋ? ਤੇ ਫਰੀਦ ਕਹਿਣ ਲੱਗਾ, ਆ ਗਈ ਹੈ, ਇਸ ਕਰਕੇ ਪੱਟੀ ਬੰਨੀ ਆ, ਆ ਗਈ ਅੱਖ। ਕਹਿੰਦੀ, ਜਿਹਦੇ ਜੀ ਚੀਜ਼ ਚਲੇ ਜੇ ਤੇ ਵਾਪਸ ਆ ਜਾਏ, ਉਹਨੂੰ ਪੱਟੀ ਬੰਨਣ ਦੀ ਕੀ ਲੋੜ? ਪੱਟੀ ਖੋਲ, ਜਦੋਂ ਖੋਲੀ ਤੇ ਅੱਖ ਨੌ ਬਰਨਾ, ਚਰਨ ਫੜ ਲੈ, ਫੜ ਲੈ ਚਰਨ। ਬਾਬਾ ਨੰਦ ਸਿੰਘ ਮਹਾਰਾਜ, ਮੇਰੇ ਕੋ ਬਚਨ ਹੁਣ ਕਰਨੇ ਆ। ਬਾਬੇ ਦਿਹਾੜੀ ਕਰਨੀ ਹੈ ਪਰ ਕਿਸ ਤਰ੍ਹਾਂ? ਬਾਬਾ ਜੀ ਗਏ ਦਿਹਾੜੀ ਕਰਨ ਤੇ ਕੁਝ ਲੇਟ ਪਹੁੰਚੇ, ਲੇਟ ਪਹੁੰਚੇ ਪਰ ਉਹਨਾਂ ਵਕਤ ਜਿਆਦਾ ਲਾਇਆ। ਬਾਬੇ ਕਹਿਣ ਲੱਗੇ, ਮਨੁੱਖਾ ਜਨਮ ਹੈ, ਇੰਜ ਤੇ ਇੰਜ ਹੀ ਚਲੇ ਜੂ, ਪੇਟ ਬਦਲੇ ਤੇ ਦਿਹਾੜੀ ਬਹੁਤ ਹੈ, ਤੇ ਵਕਤ ਮਿਲਿਆ ਕੋਈ ਨੀ, ਮਾਲਕ ਦੀ ਡਿਊਟੀ ਵੀ ਪੂਰੀ ਦੇਣੀ ਹੈ, ਜਿੰਨਾ ਚਿਰ ਪੂਰੀ ਕਿਰਤ ਨਾ ਕਰਾਂਗੇ ਇਹਨੇ ਪੈਸੇ ਨੀ ਦੇਣੇ। ਬਾਬੇ ਕਹਿਣ ਲੱਗੇ, ਅੱਜ ਤੋਂ ਰੋਟੀ ਖਾਣੀ ਨੀ, ਮੰਗ ਕੇ ਖਾ ਲਿਆ ਕਰਾਂਗੇ, ਗ੍ਰਿਸਤੀ ਥੋੜੇ ਨੇ। ਬਾਬਾ ਨੰਦ ਸਿੰਘ ਜੀ ਜਦੋਂ ਤੁਰੇ, ਅੰਮ੍ਰਿਤ ਵੇਲੇ ਇੱਕ ਜਿਮੀਦਾਰ ਦਾ ਘਰ ਸੀ, ਦਰਵਾਜ਼ਾ ਖੜਕਾਇਆ, ਜਿਮੀਦਾਰ ਦੇ ਘਰੋਂ ਛਾਹ ਵੇਲਾ ਆਪਣੇ ਮਾਲਕ ਨੂੰ ਖਵਾ ਰਹੀ ਸੀ ਤੇ ਹੜੀ ਤੋਰਨਾ ਸੀ। ਦਰਵਾਜਾ ਖੜਕਾਇਆ, ਭਾਈ ਇੱਕ ਪ੍ਰਸ਼ਾਦਾ ਦਿਓ। ਐਸੇ ਮਹਾਂਪੁਰਖ ਮੰਗਣ ਦੀ ਵੀ ਜਾਂਚ ਨਹੀਂ ਸੀ, ਪ੍ਰਸ਼ਾਦਾ ਦਿਓ। ਉਹ ਗ੍ਰਸਥਨ ਕਹਿਣ ਲੱਗੀ, ਇਹ ਕੋਈ ਮੰਗਣ ਦਾ ਤਰੀਕਾ ਮੰਗਤੇ ਦਾ? ਪ੍ਰਸ਼ਾਦਾ ਦਿਓ, ਨਾ ਕੋਈ ਗੱਲ ਨਾ ਕੋਈ ਬਾਤ। ਦਰਵਾਜਾ ਖੋਲਿਆ ਤੇ ਕਹਿਣ ਲੱਗੇ, ਪ੍ਰਸ਼ਾਦਾ ਤੇਰੇ ਵਾਸਤੇ, ਜਿਹਨੇ ਜਾ ਕੇ ਦੋ ਵਿਘੇ ਪੈਲੀ ਵਾਹੁਣੀ ਆ ਉਹਨੂੰ ਖਵਾਵਾਂ ਪਹਿਲਾਂ ਕਿ ਤੈਨੂੰ ਹੱਠੇ ਕੱਟੇ ਨੂੰ? ਜਵਾਨ ਹੈਗਾ, ਆਪ ਕਿਰਤ ਕਰ ਜਾ ਕੇ। ਬਾਬਾ ਜੀ ਕਹਿਣ ਲੱਗੇ, ਲਾਨ ਤੋਂ ਮਨਾ ਤੈਨੂੰ, ਸਵੇਰੇ ਸਵੇਰੇ ਗ੍ਰਿਸਤੀਆਂ ਦੇ ਬਚਨ ਸੁਣੇ ਨੀ, ਇੱਕ ਪ੍ਰਸ਼ਾਦੇ ਬਦਲੇ। ਕਹਿਣ ਲੱਗੇ, ਖਾਣਾ ਹੀ ਨੀ ਅੱਜ ਤੋਂ, ਜੇ ਆਪ ਨਿਰੰਕਾਰ ਖਵਾਏਗਾ ਤੇ ਖਾਣਾ ਨੀ ਤੈਨੇ। ਬਾਬਾ ਨੰਦ ਸਿੰਘ ਜੀ ਤੁਰ ਪਏ ਤੇ ਜਿਮੀਦਾਰ ਕਹਿਣ ਲੱਗਾ, ਭਾਗਾਂ ਵਾਲੀਏ, ਮੰਗਣ ਗਿਆ ਸੋ ਮਰ ਗਿਆ, ਮੰਗਲ ਮੂਲ ਨਾ ਜਾ। ਤੇਰੇ ਦਰਬਾਰੇ ਤੇ ਆਇਆ ਸੀ ਕੀ ਇੱਕ ਫਕੀਰ ਨੂੰ ਪ੍ਰਸ਼ਾਦਾ ਦੇ ਦਿੰਦੀ, ਜਾ ਨੱਸ ਕੇ ਜਾ। ਉਹ ਜੱਟੀ ਜੋ ਨਾ ਨੱਸੀ ਤੇ ਕਹਿਣ ਲੱਗੀ, ਫਿਰ ਖਲੋ ਵੀ ਜਾ, ਲੀਲਾ ਪ੍ਰਸ਼ਾਦਾ। ਬਾਬੇ ਨੰਦ ਸਿੰਘ ਜੀ ਕਹਿਣ ਲੱਗੇ, ਹਾਲੀ ਮੈਂ ਮਰਿਆ ਨੀ, ਜੀਵਨਾ, ਮੈਨੂੰ ਪ੍ਰਸ਼ਾਦੇ ਦੀ ਨੀ ਲੋੜ। ਬਾਬਾ ਜੀ ਫਿਰ ਕਹਿਣ ਲੱਗੇ, ਇਸ ਗੱਲ ਨੂੰ ਇਹੋ ਹੀ ਹੈ, ਕਿੱਥੇ ਚੁੱਪ ਕਰਕੇ ਬਹਿ ਜਾ। ਫਿਰ ਬਾਬਾ ਜੀ ਇੱਕ ਕਮਰੇ ਚ ਨਾਮ ਜਪਣਾ ਸ਼ੁਰੂ ਕੀਤਾ ਤੇ ਹਲਾਮ ਹੋਇਆ। ਨੰਦ ਸਿੰਘ ਰੋਟੀ ਖਾਧੀ, ਬਾਬੇ ਅੱਗੋਂ ਹਨੇਰੇ ਚੋਂ ਕਹਿਣ ਲੱਗੇ, ਕਿਰਤ ਮੈਂ ਕਰਨੀ ਨੀ, ਮੰਗਣਾ ਮੈਂ ਨੀ, ਰੋਟੀ ਕੌਣ ਮੈਨੂੰ ਖਵਾਏ? ਅੱਗੋਂ ਆਵਾਜ਼ ਆਈ, ਅੱਜ ਤੋਂ ਰੋਟੀ ਤੇਰੀ 5 ਮਿੰਟ ਪਹਿਲਾਂ ਆ ਜਾ ਕਰੇਗੀ ਇੱਥੇ, ਤੂੰ ਜਪੀ ਚਾਹ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਰੋਟੀ ਪਚਾਈ, ਰੋਟੀ ਖਾਧੀ। ਬਾਬਾ ਨੰਦ ਸਿੰਘ ਜੀ ਕਹਿਣ ਲੱਗੇ, ਕੀ ਅਜੇ ਪਿੰਡ ਵਿਚ ਰੋਟੀ ਖਵਾਤੀ, ਸਵਾਦ ਤੇ ਤਾਜ਼ਾ, ਕਿਸੇ ਜੰਗਲ ਵਿਚ ਰੋਟੀ ਭੇਜੇ? ਭਗਤ ਫਿਰ ਰੱਬ ਦੀ ਵੀ ਪ੍ਰੀਖਿਆ ਲੈਣੀ ਸ਼ੁਰੂ ਕਰ ਦੇਣ। ਫਿਰ ਇਹ ਮਿੰਟ ਕੁਮਰੀ ਕਾੜਾ ਮੰਡੀ, ਬਾਬਾ ਨੰਦ ਸਿੰਘ ਜੀ ਉਹ ਗੁਫਾ ਦੇ ਮੈਂ ਦਰਸ਼ਨ ਕੀਤੇ ਨੇ। ਬਾਬਾ ਜੀ 26 ਸਾਲ ਉੱਥੇ ਨਾਮ ਜਪਿਆ, ਜਿਦਣ ਪਹਿਲੇ ਦਿਨ ਪਹੁੰਚੇ ਤੇ ਗੁਫਾ ਦੇ ਵਿਚ ਜਾਣ ਲੱਗੇ ਤੇ ਰੋਟੀ ਤੇ ਪਹੁੰਚਾਉਣੀ ਸੀ ਨਾ, ਚੁੱਕੇ ਇਕਰਾਰ ਕੀਤਾ ਸੀ 5 ਮਿੰਟ ਪਹਿਲਾਂ ਪਹੁੰਚਾਇਆ ਕਰੋ। ਕਾੜਾ ਮੰਡੀ ਦੇ, ਇਹ ਬਹੁਤ ਵੱਡੀ ਕਣਕ ਦੀ ਮੰਡੀ ਸੀ, 5-10 ਹਾਲੀ, ਜਿਮੀਦਾਰ ਗੱਡਾਂ ਦੇ ਉੱਤੇ ਗੱਡ ਉੱਥੇ ਖਲਾਰ ਦਿੱਤੀਆਂ ਤੇ ਰੋਟੀ ਪਰੋਸ ਕੇ ਬਾਬਾ ਨੰਦ ਸਿੰਘਾਂ ਦੇ ਵਾਸਤੇ ਜੰਗਲ ਚ ਆਈ। ਲੈ ਨੰਦ ਸਿੰਘ ਰੋਟੀ ਖਾ। ਬਾਬਾ ਜੀ ਕਹਿਣ ਲੱਗੇ, ਇੱਥੇ ਰੋਟੀ? ਕਹਿਣ ਲੱਗੇ, ਅਸੀਂ ਤੇ ਕਣਕ ਦੇਣ ਆਏ ਸੀ, ਅਸੀਂ ਕਿਹਾ ਕੋਈ ਵਿਅੰਗਮ ਹੈ, ਇਹਨੂੰ ਵੀ ਰੋਟੀ ਖਵਾ ਦਈਏ। ਬਾਬਿਆਂ ਫਿਰ ਮਨ ਦੀ ਅੱਖਾਂ ਨਾਲ ਦਰਸ਼ਨ ਕੀਤੇ ਤੇ ਉਹ ਗੁਰੂ ਨਾਨਕ ਸੀ ਆ। ਬਾਬਾ ਨੇ ਫਿਰ ਫੜ ਲਿਆ, ਫਿਰ ਉਸ ਤੋਂ ਬਾਅਦ ਫਿਰ ਬਾਬਾ ਨੰਦ ਸਿੰਘ ਜੀ ਦਾ ਯਕੀਨ ਪੂਰਾ ਬੈਠਾ, ਫਿਰ ਆਪ ਜਪਿਆ ਤੇ ਪਾਰਿਆਂ ਨੂੰ ਚੁਪਾਇਆ, ਤੇਰੇ ਦਰ ਤੋਂ ਬਿਨਾਂ ਮੈਨੂੰ ਥਾਂ ਕੋਈ ਨਾ।
1: You are listening to SeekNet Radio, aap japya broadcasting live Gurbani Kirtan 24 hours a day
0: tere dar to na mainu tha phir koi na
2: aakhri shabd sach saach sri nivas aad purukh sada tu hi vahe guru vahe guru vahe guru vahe guru

ਚਰਨੀ ਮੱਥਾ ਗੁਰ ਚਰਨੀ ਮੱਥਾ ਪੁਸਤਕ ਮਨ ਮੈਂ ਕਰਨ ਕਾ ਕਰਮ ਮੇਰੇ ਸਤ ਵਿਵਹਾਰ ਨਿਰਮਲ ਰਸਨ।

Vamos!

ਕਿਤਨੀਆਂ ਗਲਤੀਆਂ ਕੀਤੀਆਂ ਪਿਛਲੇ ਜਨਮਾਂ ਵਿੱਚ, ਕਿ ਮੁੜ ਕੇ ਉਹੀ ਗਲਤੀਆਂ ਇਸ ਜਨਮ ਵਿੱਚ ਕਰ ਰਹੇ। ਇਹ ਜ਼ਰਾ ਰੇਡੀਓ ਬੰਦ ਕਰ ਦਿਓ, ਵਿੱਚ ਚੱਲ ਰਿਹਾ ਹੈ, ਟੇਪ ਨੂੰ ਚਲਾਉਣ ਤੋਂ ਪਹਿਲਾਂ ਵੇਖ ਲਿਆ ਕਰੋ। ਇੱਕ ਵਾਰੀ ਪਿਆਰ ਨਾਲ ਬੋਲੀਏ, ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਆਖਦੇ ਪਹਿਲਾਂ ਗਲਤੀਆਂ ਕੀਤੀਆਂ, ਹੁਣ ਮੁੜ ਕੇ ਗਲਤੀਆਂ ਕਰ ਰਹੇ, ਤੇ ਦਾਤਾ ਜੇ ਤੂੰ ਬਖਸ਼ਣਾ ਤੇ ਬਖਸ਼ ਲੈ, ਨਹੀਂ ਤਾਂ ਸਾਡੇ ਲਈ ਤਾਂ ਅੱਗੇ ਜੁੱਤੀਆਂ ਤਿਆਰ ਨੇ। ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਖਦੇ

ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਬਚਨ ਆਉਂਦੇ ਆਸਾ ਰਾਗ ਦੇ ਅੰਦਰ ਫਰਮਾਉਂਦੇ ਹਨ, ਪਾਪ ਪੁੰਨ ਦੋਏ ਸਾਖੀ ਪਾਸ, ਕਿਆ ਮੂੰਹ ਲੈ ਕੀਚੇ ਅਰਦਾਸ। ਜਦੋਂ ਮਨੁੱਖ ਅਰਦਾਸ ਕਰਦਾ, ਇਸ ਕੋਲੋਂ ਅਰਦਾਸ ਹੁੰਦੀ ਨਹੀਂ, ਕਿਉਂਕਿ ਇਸਦੇ ਪਾਪ ਅੱਗੇ ਆ ਜਾਂਦੇ। ਆਖਦੇ, ਮੈਂ ਕੀ ਮੂੰਹ ਲੈ ਕੇ ਅਰਦਾਸ ਕਰਾਂ? ਤੇ ਪਾਤਸ਼ਾਹ ਆਖਦੇ ਨੇ, ਪਾਪ ਪੁੰਨ ਪੁੰਨ ਵੀ ਅੱਗੇ ਆਉਂਦੇ। ਹੰਕਾਰ ਨਾਲ ਕੀਤਾ ਹੋਇਆ ਦਾਨ, ਹਉਮੈ ਨਾਲ ਕੀਤੇ ਹੋਏ ਤੀਰਥ, ਉਹ ਵੀ ਮਨੁੱਖ ਨੂੰ ਅਰਦਾਸ ਕਰਨ ਨਹੀਂ ਦਿੰਦੇ। ਪਾਪ ਪੁੰਨ ਦੋਏ ਸਾਖੀ ਪਾਸ, ਕਿਆ ਮੂੰਹ ਲੈ ਕੀਚੇ ਅਰਦਾਸ। ਭਾਈ ਸਾਹਿਬ ਨੇ ਇੱਕ ਮਿਸਾਲ ਦਿੱਤੀ ਹੈ ਉੱਥੇ ਭਾਈ ਵੀਰ ਸਿੰਘ ਜੀ ਨੇ, ਇਹ ਜੋ ਇੱਲ ਉੱਡਦੀ ਹੈ, ਇੱਲ ਇਸਦਾ ਬੱਚਾ ਇੱਕ ਵਾਰੀ ਬਿਮਾਰ ਹੋ ਗਿਆ ਤੇ ਕੁਝ ਪੰਛੀ ਇਕੱਠੇ ਹੋਏ, ਆਖਣ ਲੱਗੇ, ਸੁਣਿਆ ਇੱਕ ਰੱਬ ਹੈ, ਜੇ ਤੇਰੀ ਮਾਂ ਅਰਦਾਸ ਕਰੇ ਤੇ ਤੂੰ ਰਾਜ਼ੀ ਹੋ ਜਾਏਗਾ। ਇਸ ਨੰਨੇ ਬੱਚੇ ਨੇ ਮਾਂ ਨੂੰ ਆਖਿਆ, ਅੰਮਾ ਮੇਰੀ ਅਰਦਾਸ ਕਰ ਰੱਬ ਅੱਗੇ, ਮੈਂ ਠੀਕ ਹੋ ਜਾਵਾਂਗਾ। ਮਾਂ ਰੋ ਪਈ, ਆਂਸੂ ਭਰ ਆ, ਆਖਣ ਲੱਗੀ, ਬੇਟਾ ਜਿਸ ਰੱਬ ਦੀ ਤੂੰ ਗੱਲ ਕਰਨੇ, ਉਸ ਰੱਬ ਦੇ ਬੱਚੇ, ਉਸ ਦੇ ਜੀਵ ਜੰਤੂ ਕੋਹ ਕੋਹ ਕੇ ਮੈਂ ਆਪ ਵੀ ਖਾਧੇ ਹਨ ਤੇ ਤੈਨੂੰ ਵੀ ਖਵਾਏ। ਬੱਚਿਆ, ਹੁਣ ਮੈਂ ਅਰਦਾਸ ਕਰਨ ਜੋਗੀ ਰਹੀ ਨਹੀਂ, ਕੀ ਮੂੰਹ ਲੈ ਕੇ ਅਰਦਾਸ ਕਰਾਂ? ਮੇਰੇ ਪਾਪ ਅੱਗੇ ਆਉਂਦੇ ਹਨ, ਮੈਨੂੰ ਅਰਦਾਸ ਨਹੀਂ ਕਰਨ ਤੇ ਨਾ ਹੀ ਮੈਥੋਂ ਅਰਦਾਸ ਹੋ ਸਕਦੀ। ਪਾਤਸ਼ਾਹ ਆਖਦੇ, ਭਗਤ ਆਖਦੇ, ਵੇਖ ਕਿਤਨੇ ਵੱਡੇ ਵੱਡੇ ਪਾਪੀ ਤਰ ਗਏ ਤੇ ਪਾਤਸ਼ਾਹ ਦੇ ਚਰਨਾਂ ਵਿੱਚ ਕਰ ਅਰਦਾਸ, ਤੂੰ ਵੀ ਜ਼ਰੂਰ ਤਰੇਂਗਾ, ਪਰ ਕਿਵੇਂ? ਜਿਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਇੰਜ ਮੁਖਾਤਬ ਹੋ ਕੇ ਰੱਬ ਨੂੰ ਅਰਦਾਸ ਕਰ, ਤੇ ਜੇ ਅਜਾਮਲ ਤਰ ਸਕਦਾ, ਗਨਕਾ ਤਰ ਸਕਦੀ ਹੈ, ਤੇ ਤੇਰੀ ਵੀ ਜ਼ਰੂਰ ਅਰਦਾਸ ਸੁਣੀ ਜਾਏਗੀ। ਆਓ ਆਪਾਂ ਮਿਲ ਕੇ ਕਰੀਏ ਅਰਦਾਸ। ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ, ਇਹ ਗੁਰੂ ਤੇ ਸਿੱਖ ਇੰਜ ਬੇਨਤੀ ਕਰ।

ਦੀ ਰੋਟੀ ਖਾਧੀ ਏ ਕਹਿਣ ਲੱਗਾ ਹਾਂ। ਨਾਮ ਜਪਿਆ ਕਹਿੰਦਾ ਨਹੀਂ ਬਈ, ਘੱਟ ਤੋਂ ਘੱਟ ਜਪਜੀ ਸਾਹਿਬ ਦਾ ਪਾਠ ਕੀਤਾ ਹੀ ਕਹਿੰਦਾ ਨਹੀਂ। ਆਖਿਆ ਕਹਿੰਦੇ ਨੇ ਕੁੱਤੇ ਤੇ ਤੇਰੇ ਵਿੱਚ ਫਰਕ ਕੀ ਹੈ। ਜਿਵੇਂ ਉਸਨੇ ਝੂਠੇ ਭਾਂਡਿਆਂ ਵਿੱਚ ਮੂੰਹ ਮਾਰਤਾ, ਤੇਰੇ ਮੁੱਖ ਵਿੱਚ ਵੀ ਝੂਠ ਹੈ। ਹਜ਼ੂਰ ਬਚਨ ਕਰਦੇ ਨੇ।

ਰਹਿੰਦੇ ਨੇ ਮੁਰਦੇ ਦੇ ਉੱਤੇ ਕਿਤਨਾ ਹੀ ਸੋਹਣਾ ਕੱਪੜਾ ਪਾ ਦਿਓ ਪਰ ਕਹਿੰਦੇ ਉਸ ਨੂੰ ਖੱਪਣ ਹੀ ਨੇ ਕਿਤਨਾ ਸ਼ਿੰਗਾਰ ਕਰ ਦਿਓ ਪਰ ਮੁਰਦੇ ਦੀ ਕੋਈ ਕੀਮਤ ਨਹੀਂ ਮੁਰਦਾ ਮੁਰਦਾ ਹੀ ਹੈ ਹਜ਼ੂਰ ਕਹਿੰਦੇ ਨੇ ਨਾਮ ਤੋਂ ਬਿਨਾਂ ਜੋ ਇਨਸਾਨ ਸਮਝਦਾ ਮੈਂ ਕੱਪੜੇ ਬੜੇ ਸੁੰਦਰ ਪਾਏ ਹੋਏ ਨੇ ਉਹ ਤਾਂ ਮੁਰਦੇ ਦੇ ਉੱਤੇ ਸ਼ਿੰਗਾਰ ਹੈ ਹਜ਼ੂਰ ਬਚਨ ਆਖਦੇ ਨੇ।

ਅਸੀਂ ਇੱਥੋਂ ਦੇ ਸਟੋਰਾਂ ਵਿੱਚ ਵੇਖਿਆ ਪਤਾ ਨਹੀਂ ਕਿਤਨੇ ਕਿਤਨੇ ਵਿਟਾਮਿਨ ਦੀਆਂ ਗੋਲੀਆਂ ਭਰੀਆਂ ਨੇ, ਕਿਧਰੇ ਏ, ਕਿਧਰੇ ਬੀ, ਕਿਧਰੇ ਸੀ, ਡੀ, ਹਰ ਮਨੁੱਖ ਖਾਂਦਾ ਹੈ। ਜਿਸ ਵਿਟਾਮਿਨ ਦੀ ਕਮੀ ਹੈ, ਖਾਣ ਪੀਣ ਦੀ ਕਮੀ ਕੋਈ ਨਹੀਂ, ਰੱਜ ਕੇ ਖਾ ਰਿਹਾ ਬੰਦਾ। ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਤੂੰ ਜਿਤਨੇ ਮਰਜ਼ੀ ਰਸ ਖਾ, ਇਹਨਾਂ ਵਿੱਚ ਤਾਕਤ ਨਹੀਂ ਮਿਲੇਗੀ, ਇਹ ਤਾਂ ਰੋਗ ਬਣ ਕੇ ਨਿਕਲਣਗੇ ਜੇ ਤੇਰੇ ਹਿਰਦੇ ਦੇ ਅੰਦਰ ਨਾਮ ਨਹੀਂ ਆਇਆ। ਪਾਤਸ਼ਾਹ ਕਿਤਨੀ ਦਾਅਵੇ ਨਾਲ

ਸਭ ਕੂੜ ਦਾ ਪਸਾਰਾ ਹੈ ਜੋ ਅਡੰਬਰ ਮਨੁੱਖ ਤੂੰ ਰਚਿਆ। ਪਾਤਸ਼ਾਹ ਕਹਿੰਦੇ ਨੇ ਇੱਕ ਅਡੰਬਰ ਕੇ ਲੱਖਾਂ ਅਡੰਬਰ ਰਚ ਲੈ, ਅਖੀਰ ਨਤੀਜਾ ਕੀ ਨਿਕਲੇਗਾ।

ਹੁਣ ਅਸੀਂ ਆਖਾਂਗੇ ਜਦੋਂ ਦੇਵੇਗਾ ਲੈ ਲਾਂਗੇ, ਨਹੀਂ ਤੂੰ ਰੋ ਅਰਦਾਸ ਕਰ, ਪਾਤਸ਼ਾਹ ਜੇ ਨਹੀਂ ਲਿਖਿਆ ਲਿਖ ਦੇ। ਇਤਨਾ ਤੇ ਤੂੰ ਕਰ ਸਕਦੇ ਉਹਦੀ ਕਲਮ ਨਾਲ ਪਿਆਰ ਕਰ, ਉਹਨੂੰ ਚੁੰਮ, ਉਹਨੂੰ ਅਰਦਾਸ ਕਰ। ਦਾਤਾ ਜੇ ਲੇਖ ਨਹੀਂ ਲਿਖਿਆ ਤੂੰ ਲਿਖ ਸਕਦੇ, ਤੇਰੇ ਹੱਥ ਬਹੁਤ ਕੁਛ ਹੈ। ਤੂੰ ਆਪਣਾ ਫਰਜ਼ ਨਿਭਾ, ਅਗਲਾ ਆਪਣੇ ਆਪ ਫਰਜ਼ ਸਮਝੇਗਾ। ਬੱਚੇ ਦਾ ਕੰਮ ਹੈ ਰੋਣਾ, ਮਾਂ ਦਾ ਕੰਮ ਹੈ ਰੋਣਾ ਸੁਣ ਕੇ ਉਹਨੂੰ ਦੁੱਧ ਦੇਣਾ। ਇਸ ਲਈ ਮਿਲੇਗਾ ਉਹਨਾਂ ਨੂੰ ਜਿਹੜੇ ਮੰਗਣਗੇ, ਜਿਨ੍ਹਾਂ ਨੂੰ ਆਪ ਦੇਵੇਗਾ। ਦੇਵੇਗਾ ਉਹਨਾਂ ਨੂੰ ਜਿਹੜੇ ਮੰਗਣਗੇ, ਜਿਨ੍ਹਾਂ ਨੂੰ ਲੋੜ ਹੀ ਨਹੀਂ, ਉਹਨਾਂ ਨੂੰ ਕੀ ਮਿਲਣਾ।

ਗੱਲ ਦੇ ਅੰਦਰ ਇੱਕ ਸ਼ਬਦ ਸੁਣਾਉਣ ਲੱਗਿਆ। ਇਹ ਬਿਲੰਬਤ ਲਹਿਦਾ ਪੰਜਾਬੀ ਠੇਕਾ ਜੋ ਕਹਿੰਦੇ ਆ, ਅਜੇ ਵੀ ਪੁਸਤਕਾਂ ਵਿਚ ਲਿਖਿਆ ਮਿਲਦਾ ਹੈ, ਇਸ ਨੂੰ ਕਹਿੰਦੇ ਪੰਜਾਬੀ ਠੇਕਾ। ਜਦ ਇਸ ਨੂੰ ਥੋੜਾ ਜਾ ਤੇਜ਼ ਕਰ ਲਿਆ ਜਾਂਦਾ ਤੇ ਫਿਰ ਇਸੇ ਨੂੰ ਛੋਟੀ ਤਿੰਨ ਤਲ ਕਹਿੰਦੇ ਆ। ਉਸਦੇ ਅੰਦਰ ਇਹ ਸ਼ਬਦ ਰੀਤ ਹੈ ਔਰ ਸ਼ਬਦ ਰੀਤ ਵੀ ਇਹ ਪੁਰਾਣੀ ਚਲੀ ਆ ਰਹੀ ਹੈ।

ਕਹਿੰਦਾ ਮੈਂ ਪੜਿਆ ਲਿਖਿਆ ਹਾਂ, ਮੈਨੂੰ ਮਤ ਦੇਣ ਦੀ ਕੋਈ ਲੋੜ ਨਹੀਂ, ਜੋ ਕੁਛ ਕਰਦਾ ਮੈਂ ਸੋਚ ਸਮਝ ਕੇ ਕਰ ਰਿਹਾ, ਇਹ ਮੇਰਾ ਆਪਣਾ ਨਿੱਜੀ ਮਾਮਲਾ ਹੈ, ਮੈਂ ਪੜਿਆ ਲਿਖਿਆ ਹਾਂ। ਭਾਈ ਸਾਹਿਬ ਕਹਿੰਦੇ ਨੇ ਤੂੰ ਸਵਾਹ ਪੜਿਆ, ਤੂੰ ਕਦੀ ਗੁਰੂ ਪੜ ਕੇ ਹੀ ਨਹੀਂ ਵੇਖਿਆ, ਇਸ ਸਾਗਰ ਨੂੰ ਢੂੰਡ ਕੇ ਨਹੀਂ ਵੇਖਿਆ। ਹਾਂ ਛੱਪੜਾਂ ਦੀ ਤੂੰ ਜ਼ਰੂਰ ਨਾਤਾ ਹੈ, ਗੰਦਗੀ ਵਿਚ ਜ਼ਰੂਰ ਨਾਤਾ ਹੈ, ਉਹ ਪੜਾਈਆਂ ਜਿਹੜੀਆਂ ਨੇ ਲੱਭ ਲੋਭ ਵਧਾਉਂਦੀਆਂ ਨੇ। ਭਾਈ ਸਾਹਿਬ ਕਹਿੰਦੇ ਨੇ ਕਦੀ ਖਜ਼ਾਨਾ ਖੋਲ ਕੇ ਵੇਖ, ਜੋ ਸਮੁੰਦਰ ਵਿਚੋਂ ਖਜ਼ਾਨਾ ਮਿਲੇਗਾ ਹੋਰ ਕਿਸੇ ਪਾਸਿਓ ਨਹੀਂ, ਜੋ ਰੋਸ਼ਨੀ ਸੂਰਜ ਦੀ ਹੈ ਦੀਵੇ ਦੀ ਨਹੀਂ।

0: You are listening to SikhNet Radio, broadcasting live Gurbani Kirtan 24 hours a day from around the world.
1: ਇਹ ਧਨ ਦੇਸ਼ ਹੈ ਜਿੱਥੇ ਤੇ ਵਸਿਆ ਤੇ ਲੋਕਾਂ ਨੂੰ ਖਿੱਚ ਕੇ ਲੈ ਜਾ ਲੋਕ ਮੱਥੇ ਰੱਖਣ ਵਾਸਤੇ ਤੇਰੇ ਚਰਨਾਂ ਤੇ ਪਹੁੰਚ ਸਦਕੇ ਗੁਰੂ ਗੋਬਿੰਦ ਸਿੰਘ ਤੇਰਾ ਹੀ ਕਰਨਾ ਸ਼ੁਕਰ ਹੈ ਜੇ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਦੀਦਾਰ ਮੱਥੇ ਕਰਨ ਵਾਸਤੇ ਜਾਣ ਤੇ ਫਿਰ ਇਸ ਮਨ ਨਾਲ ਜਾਣ ਇਸ ਖਿਆਲ ਨਾਲ ਜਾਣ ਕੇ ਧਨ ਸੁਦੇਸ਼ ਜਹਾਂ ਤੇ ਵਸਿਆ ਮੇਰੇ ਸੱਜਣ ਮੀਤ ਪੂਰਾ ਹੈ ਮੇਰੇ ਸੱਜਣ ਤੇ ਮੀਤ ਮਿੱਤਰ ਗਨੇਰੇ ਕਰਤ ਕੀ ਮੇਰਾ ਕਿਰਪਾ ਦੇਖ ਧਨ ਸਵੀਤ ਧਨ ਸਵਦੇਸ਼ ਮੇਰੇ ਸੱਜਣ ਤੇ

ਸੁਪਨ ਕੌਣ ਕਰੇ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ।

ਪੰਜਾਬ ਵਿਚ ਇਸ ਨੂੰ ਸਿਰਫ ਸਾਰੰਗ ਕਰਕੇ ਬੋਲਦੇ ਨੇ ਪਰ ਬਹੁਤ ਪੁਰਾਤਨ ਰਾਗ ਰਹੇ ਇਹਦਾ ਵਾਧੀ ਰਿਸ਼ਭ ਤੇ ਸੰਵਾਦੀ ਪੰਚਮ ਨੇ ਇਹ ਓਡਵ ਜਾਤੀ ਦਾ ਰਾਗ ਹੈ ਬਾਹੋ ਇਸ ਦੇ ਅੰਦਰ ਪੰਜ ਸੁਰਾਂ ਲੱਗਦੀਆਂ ਨੇ।